ਰੋਡ ਰਾਮ ਤੋਂ ਮੈਨੂੰ ਸ਼ਹਿਰ ਲਿਆਏ ਕੀ ਦੱਸਾਂ ਸ਼ਹਿਰ ਨਰੋਬੀ ਦਾ ਮੈਂ ਹਾਲ ਪਿਆਰੇ ਜਿੱਥੇ ਬੰਦੇ ਕਾਲੇ ਪੂਤ ਸਾਹਿਬ ਜਿੰਨਾ ਜੈ ਭਾਰੇ ਮੈਥੋਂ ਕਾਲੇ ਵੇਖ ਮੈਂ ਆਕੜ ਗਿਆ ਫਿਰ ਵਾਂਗੂ ਡੰਡੇ ਇੱਕ ਹਫਤਾ ਰਹਿ ਕੇ ਕੀਨੀਆਂ ਮੈਂ ਗਿਆ ਯਗੰਡੇ ਨਕਰੂ ਕੁਸੂਮੂ ਜਿੰਜਾ ਫਿਰ ਡਿੱਠਾ ਕੰਪਾਲਾ ਜੋ ਵਸਿਆ ਸੱਤਾਂ ਪਹਾੜੀਆਂ ਤੇ ਸ਼ਹਿਰ ਨਰਾਲਾ ਉੱਥੇ ਡੀ ਲਾਈਟ ਬਾਰ ਵਿੱਚ ਮੈਂ ਪੀਣ ਬਹਿ ਗਿਆ ਪਹਿਲਾ ਸੀ ਫੜਿਆ ਪੈਗ ਉਹ ਵੀ ਹੱਥ ਵਿੱਚ ਰਹਿ ਗਿਆ ਜਦ ਸਾਵੇਂ ਬੈਠੀ ਹਬਸ਼ਣ ਨਾਲੇ ਆਖੇ ਆਪਣੀ ਲੜ ਗਈ ਮੈਨੂੰ ਵੇਂਦੇ ਸਾਰੋ ਸਾਹਮਣੇ ਮੇਰੇ ਆਣ ਕੇ ਖੜ ਗਏ।